ਤੁਸੀਂ ਨੂੰ ਸਸਤਿਆਂ ਨੂੰ ਬੀਤੇ ਦੇ ਵਿਕਾਸ ਪੀੜੀ ਲਯਾਨਵਿਤਨਾ ਦੇ ਸਨਾਯੂ ਪੱਧਤੀ ਪਿਨਵੀ ਮਤਦੇ ਰੁਧਿਰੇ ਪਵਿੱਤਰਤਾ ਮਾਨਸਿਕ ਸੰਹਿਧਿਆਵ ਐਤਵੀ ਮਤਦੇ ਹੇਤੂ ਵਨ ਬੈਵੇ ਮਾਨਸਿਕ ਮਿੰਨ ශාරීරික සුවේද ධනවතී සැලකිලි ජය පිරිත සියලු රෝගයන්ටද යක්ෂ බයටද ග්‍රහ දෝෂවලටද යහපත් ප්‍රතිඵල අත්කර දෙන බව පුරාතනයේ සිට පැවතින ජන විශ්වාසයයි. ජය පිරිත ශ්‍රවණය කරන ඔබටද